0: ਬੈਂਕਿੰਗ ਖਿਦਮਤ ਮਿਲੀ ਕਿਉਂਕਿ ਏਟੀਐਮ ਮੋਬਾਈਲ ਦੇ ਇੰਟਰਨੈਟ ਬੈਂਕਿੰਗ ਗੋਪ੍ਯ ਵਿਵਰਣ ਆ ਰਹੀ ਖਾਈ ਬਿਲੇ ਤੋਈ ਮਾਧਿਅਮ ਕਿਆਰੇ ਨਿਉ ਦੇ ਪ੍ਰੇ ਛਲੀ ਜਾਣਕਾਰੀ ਰੀ ਵਿਸ਼ਿਆ ਨਿਉ ਕੋਲ ਪਰ ਦਿਮੋ ਚਮਈ ਨਿਉ ਠਗਦਿਲ ਖਾਮੋ ਬੈਂਗਰ ਵੇ ਕਰਮਚਾਰੀ ਬੀਰਾ ਨਿਉ ਦੇ ਪ੍ਰੇ ਵਿਵਰਣ ਰੀ ਵਿਸ਼ਿਆ ਬੈਂਕ ਦੇ ਨੀਲ ਪਰ ਦਿਮੋ ਨਿਉ ਤਾਨੀ ਸਤਰਕ ਤਾਨਾ ਠਦਰ ਕਿਆ ਬਚੇਨਾ ਸਿਧਾਰਥ ਬੈਂਗਰ ਕਿਆਲੇ ਜਨ ਹਿਤਰੀ ਜਾਰੀ ਸੰਦੇਸ਼
1: ਸਿਧਾਰਥ ਬੈਂਕ ਸੰਬੰਧ ਸਦਾਈ ਭਰੀ ਲਾਈ
2: एक सेट मिनी हार र झुम्का किन्ने भनेको वास्तै गर्नुहुन्न आज त म आफै गएर किनेर ल्याउँछु
3: हेर न हेर बुद्धि सुन जस्तो कुरा जहाँ पायो त्यही किन्नुहुन्न त्यसैले एकमात्र विश्वासिलो र भरपर्दो सुनचाँदीको पसल रोजिना बराली सुनचाँदी पसलमा जानुपर्छ
2: हजुर हामी कहाँ आधुनिक डिजाइनका गरगहना बनाइनुका साथै खरिद बिक्री र साटफेट समेत गर्नु परेमा हामीलाई सम्झनुहोस् प्रोप्राइटर डम्बर बराली ब्यास्तिन सफा सडक दमौली इलिसा फेन्सी भएको घरमा मोबाइल नम्बर 9856253880 9814852518 र 9865315332